ਤਾਈਂ ਚੱਲਦੇ ਪਿਆਰ ਸੋਹਣੀਏ ਤਾਈਂ ਚੱਲਦੇ ਪਿਆਰ ਇੱਦਾਂ ਨਹੀਂ ਚੱਲਦੇ ਪਿਆਰ ਸੋਹਣੀਏ ਤਾਈਂ ਚੱਲਦੇ

0: ਜਾ ਪਹਿਲਾਂ ਸਾਤਾ ਲੈ ਲਾ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: 104.9 FM Fun Asia Radio Non-stop entertainment.